ਸਚੀ ਸਾਹੀ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸਤੀ ਭਗਵਤੀ ਜੀ ਕੀ ਫਤਿਹ ਸ਼ਾਹੀ ਦਸਮੀ ਪ੍ਰਿਤਮ ਭਗਵਤੀ ਸਿਮਰਖੇ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਤਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਗਾੜੂ ਨੋ ਨਿਰ ਆਵੇਦਾਇ ਸਪਤਾਈ ਹੋਏ ਸਹਾਇ ਦਾਸਪਤਿ ਸ਼ਾਹੀ ਆਂਦੀ ਜੋ ਧੰਨ ਧੰਨ ਦਾਸਪਤਿ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਪਤਾਈ ਹੋਏ ਸਹਾਇ ਦਾਸਪਤਿ ਸ਼ਾਹ ਆਂਦੀ ਜੋ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਿ ਰਾਤ ਦੀ ਅੰਦਰ ਖੇ ਖਾਲਸ ਜੀ ਬੋਲੋ ਜੀ ਸਤਨਾਮ ਪੰਜਾਂ ਪਿਆਰਿਆਂ ਛਾਹ ਸਭ ਸਰਿਆਂ ਛਾਲਿਆ ਮੁਕਤਿਆ ਹੱਤਿਆ ਜਾਪਿਆ ਤਪਿਆ ਜਿਨਾ ਨਾਮ ਜਾਪਿਆ ਵੰਧ ਚੱਕਿਆ ਦੇਖ ਛਿਲਾ ਹੀ ਦੇਖ ਵਾਹੀ ਦੇਖੇ ਅੰਦਰ ਕੀਤਾ ਥਿਨਾ ਪਿਆਰਿਆਂ ਸਚਿਆਰੀ ਕਮਾਏ ਤਦ ਅੰਦਰ ਕੇ ਕਾਸ ਜੀ ਬੋਲੋ ਜੀ ਸਤਨਾਮ ਜਿਨਾ ਸਿੰਘਾਂ ਸਿੰਘਨੀਆਂ ਨੇ ਧਰਮ ਹੇ ਸਿਸ ਦਿੱਤੇ ਬੰਦ ਬੰਦ ਕਥਈ ਖੋਫਰੀ ਲਹਾਇਆ ਛਰਾਕਿਆ ਥੇ ਛਰੇ ਆਰਿਆ ਨਾਲ ਛਰਾਹੀ ਗੇ ਗੁਰੂ ਆਰਿਆ ਦੀ ਸੇਵਾ ਲੈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਖੀ ਖੇ ਸਾਲ ਸਵਾ ਸਾਲ ਨਾ ਨਿਭਾਏ ਥਿਨ ਰੀ ਕਮਾਏ ਤਰੀ ਅੰਦਰ ਕੇ ਖਾਲਸ ਜੀ ਬੋਲੋ ਜੀ ਸਤਨਾਮ ਸਾਰੀਆਂ ਤਖਤ ਸਰਬਤ ਗੁਰੂ ਆਰਿਆ ਦਾਦੀ ਅੰਦਰ ਕੇ ਖਾਲਸ ਜੀ ਬੋਲੋ ਜੀ ਸਤਨਾਮ ਪ੍ਰਤਿਮ ਮੈਂ ਸਰਬਤ ਖਾਲਸ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਖਾ ਸਰ ਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਤ ਦੇਖ ਦੇਖ ਫਤਿਹ ਬਿਤ ਕੀ ਭੇਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਖੇ ਬੋਲ ਬਾਲੇ ਬੋਲੋ ਜੀ ਸਤਨਾਮ ਸਿੱਖਾਂ ਨੂੰ ਸਿੱਖੀ ਦਾਨ ਖੇਸ ਦਾਨ ਰਹਿਤ ਦਾਨ ਬਿਬਿਕ ਦਾਨ ਵਿਸਾ ਦਾਨ ਬਰੋਸਾ ਦਾਨ ਦਾਨ ਆਸੇ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਛੌਂਕਿਆ ਜੁੰਦੇ ਬੁੰਗੇ ਜੁਗ ਜੁਗ ਥਾਲ ਧਰਮ ਖਾ ਜੇ ਖਾਰ ਖਾਲਸ ਜੀ ਬੋਲੋ ਜੀ ਸਤਨਾਮ ਸਿੱਖਾ ਦਮਾ ਨੇਵਾ ਮਾ ਤੁਝੀ ਮਾਤ ਪਾਤ ਧਾਰ ਰੱਖ ਅਪ ਵਾਹਿਗੁਰੂ ਹੈ ਅਖਾਲ ਪੁਰਖ ਆਪਣੇ ਪੰਤਰੇ ਸਦਾ ਸਹਾਈ ਦਾ ਤਰਜਿਓ ਸ੍ਰੀ ਨਾਨਕਾਨਾ ਸਾਹਿਬ ਦੇ ਹੋਰ ਗੁਰਦੁਆਰਿਆਂ ਕੋ ਧੰਮਾ ਦੇ ਜਿੰਨਾ ਤੂੰ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਰਾ ਦੇ ਸੇਵ ਸੰਭਾਲ ਧਾਰਾਂ ਖਾਲਸ ਜੀ ਨੂੰ ਬਖਸ਼ੋ ਹਿਨੇ ਮਾਨੇ ਰਮਾਨ ਤਾ ਨਿਰਤਾਨਿਓਤ ਅਨਿਓਤ ਸੱਚੇ ਪਿਤਾ ਆਪ ਵਾਹਿਗੁਰੂ ਵਾਹਿਗੁਰੂ Waheguru Sache Patshah Ji and your beautiful presence, your beautiful darshan. We stand this morning with our heads bowed, ever, ever surrendering all to you in this moment, in this time, ever knowing that you are everything. You are our guide, our truth, our way. And we thank you for this blessed, blessed path that leads us closer and closer to you every time we come and bow and sing your praises and experience your Nam within us. We ask for the prayers of the Sad Sangat this day, all those that are gathered before you this day, all those that are listening far and wide, all of our Sangats everywhere, all of your creation. We bow humbly before you and we thank you, we thank you, we thank you over and over again. And may we offer this day unto you that you may guide us and lead us where you would have us go, that you may help us to serve wherever there is a need, that you may help us to speak words that console and uplift and inspire others, that you may allow us to be your presence here on the planet. And may peace come through us, through our prayers, through our love, through our devotion to you. May peace reign on this planet in every place. May all conflict cease and the drums of war cease, and may all come together as one by your grace. Waheguru. On this beautiful day, the prayers of the Sad Sangat are birthdays for Bhagavati Kar and Guru Sangat Kar. May they be blessed with a beautiful day of light and love and a year of growth and dharma and truth and all the things that they need to complete their destiny here on the planet. We pray for Priya Radhakar this morning. May she have many blessings in her Pueblo dancing today, and may all experience her light and love. Waheguru. We pray for all those whose names are on this Ardas sheet.
placed here in love and confidence in you, knowing that you always hear our prayers. You know our prayers, all these beautiful souls that need health, healing, guidance, and adjustment of their affairs. All of us would be that. We thank you for your blessings. We place these prayers at your lotus feet and trust in your perfect will always to hold us and guide us and lead us. Waheguru. Blessings on this prasad this morning. May its sweetness ever remind us of the sweetness of your holy Nam. Blessings on the offerings of the Sadsangit. May its sweetness live in us and be instilled in us. And Waheguru, may we celebrate. We thank you most deeply for the blessing of our guide and teacher, the Siddhi Singh Sahib, Bhai Sahib, Harbhajan Singh Khalsa Yogiji, thy most humble servant. We thank you for all that he gave us, gives us, continues to show us and lead us. We thank you for these beautiful teachings. May we ever serve them with all of our love and devotion by your grace. And may this legacy be preserved in its completion, in its perfection, always by your grace. Waheguru. Blessings on this Hukam Nama this morning. May its vibration touch us deeply and guide us and lead us closer and closer to you this day and every day. Akaravadagata bolchuk mafkarani sarabade karajas karaniji. Se pyari milajinamalia tera nan titiave. Nanakanam charikala tere bani sarabatabala. Fate Agya Baya Kalki Tarichalai O Panta Sapsikanaka Hukmahe Guru Mani O Granta Guru.